ਕਰ ਕੇ ਮੌਜੂਰ ਮੁੰਡਾ ਆਇਆ ਮਰ ਜਾਂਗ ਅਗਲਾ ਜਦੰਬ ਨੂੰ ਜਾਏ ਅਜਰ ਤੁਮਾ ਕਰੀਆਂ ਮੁੰਡਾ ਮੈਂ ਚੰਡਰ ਅਕ ਅਵਸਾ ਜੋ ਮੁੰਡਾ ਮੈਂ ਚੰਡਰ ਗਏ ਮਗਰ ਜੰਗ ਮੁੰਡਾ ਦੁਨ ਬੋਯੋ ਗਿਰ ਬਲਜ਼ਾ ਸਿੰਟਿਕੇਟ ਅਲਸਾ ਤੁ ਬੈਨ ਵਚੁਲ ਬਰਕ ਦੋ ਅਜਰ ਤੁੰਡਾ ਤੇਸੇਨ Amadou Marianne Sergi Aramjay Mojur Kantom Sergi

ਦਿਨ ਰਗ ਲੱਗੇ ਸ਼ਨਗਰ ਮਜੋ ਖੋਰ ਮਰਮ ਚੈਮ ਯਾਸਿਨ ਪਾਤ ਮਾਮ ਜੇ ਮੇਰ ਲ ਮੋਜ ਕਿਨਕ ਮੇਰ ਨਿ ਕੁਨਿਉ ਚ ਜ਼ਨਗਰ ਗਿਨਸ ਮੇਰ ਅਗਬ ਲੈ ਜ਼ਮੇਰ ਅਕਤ ਸ਼ਮੇਰ